ਇੱਕ ਮੁੰਡਾ ਮੇਰੇ ਹਾਨ ਦਾ, ਇੱਕ ਮੁੰਡਾ ਮੇਰੇ ਹਾਨ ਦਾ, ਦੇਖੋ ਦਿਲ ਕੀ ਬਾਤੇ ਨਹੀਂ ਜਾਣਤਾ, ਇੱਕ ਮੁੰਡਾ ਮੇਰੇ ਹਾਨ ਦਾ। ਚੌਧਰੀ ਮੁਜ਼ੱਫਰ ਸਾਹਿਬ ਜੀ ਆਪਕੇ ਨਾਮ ਕਿਹਾ, ਲੇਕਿਨ ਲੱਗਤਾ ਹੈ ਗਾਣਾ ਥੋੜ੍ਹਾ ਸਾ ਫੌਰਨ ਹੀ ਬੰਦ ਹੋ ਗਿਆ, ਤੋ ਜੇ ਵੋ ਲੱਗਤਾ ਹੈ ਕੋਈ ਕਮੀ ਰਹਿ ਗਈ ਹੈ, ਤੋ ਇਹ ਜੋ ਆਉਣ ਵਾਲਾ ਗੀਤ ਹੈ, ਅਭੀ ਬ੍ਰੇਕ ਕਾ ਟਾਈਮ ਹੋਣੇ ਵਾਲਾ ਹੈ, ਤੋ ਇਸਕੇ ਬਾਅਦ ਜੋ ਗੀਤ ਹੋਗਾ ਵੋ ਆਪਕੇ ਨਾਮ ਕਰੇਂਗੇ।